0: playing out in public, it seems. And the latest flashpoint came after former Chief Minister Charanjit Singh Channi shared a photograph with leaders who attended a recent meeting of the dissident camp, reinforcing the perception that the pushback against the current state leadership is gathering momentum. Punjab Congress Chief Amrinder Singh Raja Wadding has sought to downplay these developments, though, saying every leader has the right to hold meetings and insisting that the party remains united. But Leader of Opposition Pratap Singh Bajwa has offered a different assessment. While calling for unity, Mr. Bajwa acknowledged that there is dissatisfaction among leaders following the recent Punjab Congress Committee reshuffle. He expressed confidence that the differences would be resolved within 10 days. But you cannot ignore the fact that the contrast in these public statements is politically significant. Here are the reactions you have to listen to.
1: ਦੇਖੋ ਬਾਰ ਬਾਰ ਤੁਸੀਂ ਇੱਕ ਹੀ ਗੱਲ ਨੂੰ ਹੁਣ ਮੈਂ ਬਹੁਤ ਵਾਰੀ ਇੱਕ ਗੱਲ ਕਹਿਤੀ ਹਰ ਵਿਅਕਤੀ ਨੂੰ ਹੱਕ ਹੈ ਅਗਰ ਕੋਈ ਚਾਰ ਵਿਅਕਤੀ ਇਕੱਠੇ ਹੁੰਦੇ ਆ ਕਿਤੇ ਜਾਂ 10 ਵਿਅਕਤੀ ਇਕੱਠੇ ਹੁੰਦੇ ਆ ਆਪਣੀ ਕੋਈ ਮੀਟਿੰਗ ਕਰਦੇ ਆ ਤਾਂ ਇਹਦੇ 'ਚ ਕੋਈ ਗਲਤ ਗੱਲ ਨਹੀਂ ਹੈ ਦੂਸਰੀ ਗੱਲ ਇਹ ਆਮ ਆਦਮੀ ਪਾਰਟੀ ਨਹੀਂ ਹੈ ਇਹ ਵਿਚਾਰਧਾਰਾ ਦੀ ਪਾਰਟੀ ਹੈ ਕਾਂਗਰਸ ਪਾਰਟੀ ਦਾ ਇੱਕ ਵੀ ਵਿਅਕਤੀ ਇੱਕ ਵੀ ਬਸ਼ਿੰਦਾ ਪਾਰਟੀ ਛੱਡ ਕੇ ਨਹੀਂ ਗਿਆ ਇੱਥੇ ਉਹ ਪਾਰਟੀਆਂ ਨੇ ਆਮ ਆਦਮੀ ਪਾਰਟੀ ਜਿਨ੍ਹਾਂ ਦੇ 6-6 ਰਾਜਾ ਸਾਹਿਬਾ ਮੈਂਬਰ ਚਲੇ ਗਏ ਨੇ
2: ਬਟ ਦੇਰ ਇਜ਼ ਅ ਬਿਟ ਆਫ ਡਿਸ ਸੈਟੀਸਫੈਕਸ਼ਨ ਅਮੰਗ ਸਮ ਆਫ ਦ ਲੀਡਰਸ ਦੇ ਵਰ ਐਕਸਪੈਕਟਿੰਗ ਸਮਥਿੰਗ ਐਲਸ ਐਂਡ ਸਮਥਿੰਗ ਐਲਸ ਕੇਮ ਆਊਟ ਆਫ ਵਟ ਇਟ ਇਜ਼ ਹੈਪਨਡ ਆਈ ਵਾਜ਼ ਆਸਕਡ ਟੂ ਸਟੈਪ ਅਸਾਈਡ ਇਨ ਫੇਵਰ ਆਫ ਕੈਪਟਨ ਅਮਰਿੰਦਰ ਸਿੰਘ ਆਈ ਡਿਡ ਦੈਟ ਬਿਕੋਜ਼ ਆਈ ਫੈਲਟ ਵੀ ਹੈਡ ਲੋਸਟ ਟਵਾਈਸ ਇਨ ਅ ਰੋ 2007-12 and 12-17, we were out of power. I felt if our differences still existed, Congress will not stand a chance the third term too. So I stepped aside and Captain came in and the Congress came in. I appealed to my brothers, my colleagues is, for God's sake, we need to save the state, we need to save the party. And whatever the party high commander said, if there are minor differences, we'll get them ironed out. It's nothing it's not something which cannot be sorted out. So my plea and I urge all my colleagues to let's get together. See, I am the senior most congressman in the state. I am the senior most.
3: ਵਿੱਚ ਕਾਂਗਰਸ ਹਾਈ ਕਮਾਂਡ ਪੰਜਾਬ ਦੇ ਪ੍ਰਤੀ ਬਹੁਤ ਗੰਭੀਰ ਹੈ ਔਰ ਜਿਹੜੀ ਬੀਜੇਪੀ ਔਰ ਬੀਜੇਪੀ ਦੀ ਬੀ ਟੀਮ ਹੈ ਉਹ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਕਰ ਰਹੀ ਹੈ ਇਸ ਕਰਕੇ ਅਸੀਂ ਇਹ ਇੰਟਰਨਲ ਜਿਹੜੀਆਂ ਮੀਟਿੰਗਸ ਕਿਉਂਕਿ ਇਹਦੇ ਵਿੱਚ ਆਪਾਂ ਕਹੀਏ ਕੋਈ ਧੜੇ ਦੀ ਗੱਲ ਹੈ ਕੋਈ ਧੜੇ ਦੀ ਗੱਲ ਨਹੀਂ ਹੈ ਇਹ ਤਾਂ ਪਿਓਰਲੀ ਪੰਜਾਬ ਦੀ ਔਰ ਕਾਂਗਰਸ ਦੀ ਗੱਲ ਹੈ ਔਰ ਅਸੀਂ ਉਹਦੇ ਲਈ ਹਮੇਸ਼ਾ ਕੰਮ ਕਰਦੇ ਹਾਂ ਔਰ ਕੰਮ ਕਰਦੇ ਰਹਿਣਾ ਸੋ ਇਸ ਕਰਕੇ ਇਹ ਬੇਸਿਕਲੀ ਜੇ ਕਿਤੇ ਇਹ ਦਿਖਾਇਆ ਜਾਂਦਾ ਹੈਗਾ ਕਿ ਹਾਂ ਵੀ ਪਤਾ ਨਹੀਂ ਇਹਦੇ ਵਿੱਚ ਕੀ ਧੜੇ ਆ ਸਿਰਫ ਕਾਂਗਰਸ ਇੱਕ ਧੜਾ ਆ ਔਰ ਪੰਜਾਬ ਇੱਕ ਸਟੇਟ ਹੈ ਮੈਨੂੰ ਨਹੀਂ ਪਤਾ ਇਹ ਤਾਂ ਚੰਨੀ ਜੀ ਨੂੰ ਤੁਸੀਂ ਪੁੱਛ ਸਕਦੇ ਆ ਪਰ ਮੈਨੂੰ ਇਦਾਂ ਦੀ ਕੋਈ ਗੱਲ ਨਹੀਂ ਲੱਗਦੀ ਥੋੜੀ ਬਹੁਤੀ ਕੋਈ ਮਨ ਮਟਾਵ ਜੇ ਹੁੰਦਾ ਵੀ ਆ ਸੋ ਮੇਰਾ ਖਿਆਲ ਹੈ ਕਿ ਇੱਕ ਪਰਿਵਾਰ ਦੇ ਵਿੱਚ ਜੇ ਹੁੰਦਾ ਤੇ ਅਸੀਂ ਬਹਿ ਕੇ ਉਹਨੂੰ ਹਮੇਸ਼ਾ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਆ
0: ਐਂਡ ਔਨ ਦੈਟ ਨੋਟ ਵੀ ਆਰ ਸਲਿਪਿੰਗ ਇਨਟੂ ਅ ਵੈਰੀ ਕੁਇਕ ਬ੍ਰੇਕ ਬਟ ਐਸ ਆਲਵੇਜ਼ ਦ ਨਿਊਜ਼ ਐਂਡ ਅਪਡੇਟਸ ਕੰਟੀਨਿਊ ਰਾਈਟ ਹਿਅਰ ਔਨ ਐਨਡੀਟੀਵੀ 24/7 ਇਨ ਅ ਮੋਮੈਂਟ ਵਿਦ ਮਾਈ ਕੋਲੀਗ ਰਾਧਿਕਾ ਰਾਮਸਵਾਮੀ ਹੂ ਜੁਆਇਨਸ ਯੂ ਲਾਈਵ ਫਰਮ ਬੰਬੇ